0: tailored forensic report. Two accused and the complainant came forward. The two accused have been arrested so far, and the development has triggered a fresh political controversy and confrontation between the BJP and the Aam Aadmi Party. Listen in.
1: Punjabiyo, pichle kuch dinan to ek badi ghatiya rajneeti de hathkande tahat meriyan farzi video jehdiyan ne release kitiyan ja rahiyan. Jadon kise hor passe ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ. ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜ੍ਹਨ ਦਾ ਅੰਦਾਜ਼ ਮਿਲਦਾ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ. ਪਰ ਸੰਗਤਾਂ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆ ਦੇ ਲੋਕਾਂ ਵੱਲੋਂ ਮੈਨੂੰ ਸੈਂਕੜੇ ਫੋਨ ਵੀ ਆਏ, ਵੀਡੀਓ ਮੈਸੇਜ ਵੀ ਆਏ ਕਿ ਜੀ ਸਾਨੂੰ ਤਾਂ ਜਮ੍ਹਾਂ ਸ਼ਰਿਆਂ ਪਤਾ ਲੱਗ ਰਿਹਾ ਕਿ ਵੀਡੀਓ ਨਕਲੀ ਹੈ. ਉਸ ਤੋਂ ਬਾਅਦ ਅਸੀਂ ਨੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ. ਹੁਣ ਉਹ ਫੋਰੈਂਸਿਕ ਲੈਬ ਦੇ ਜਿੰਨੇ ਵੀ ਮਾਲਕ ਨੇ ਉਹਨਾਂ 'ਤੇ ਬੀਜੇਪੀ ਨੇ ਹਮਲਾ ਕਰਤਾ, ਕਿਉਂਕਿ ਅਕਾਲੀ ਬੀਜੇਪੀ ਕਾਂਗਰਸੀ ਤਿੰਨੇ ਇਕੱਠੇ ਹੋ ਗਏ ਪੰਜਾਬ 'ਚ. ਕਹਿੰਦੇ ਯਾਰ ਹੁਣ ਇੱਦਾਂ ਕਰਦੇ ਹਾਂ, ਇਹ ਵੀਡੀਓ ਵਾਲਾ ਮਾਮਲਾ ਤਾਂ ਆਪਾਂ ਨੂੰ ਉਲਟਾ ਪੈਂਦਾ ਜਾਂਦਾ, ਇਹ ਤਾਂ ਆਪਾਂ ਹੀ ਨਕਲੀ ਵੀਡੀਓ ਜਾਰੀ ਕਰ ਬੈਠੇ, ਲੋਕ ਤਾਂ ਆਪਾਂ ਨੂੰ ਲਾਂਭੇ ਦੇਣ ਲੱਗ ਗਏ.
2: ਨਹੀਂ ਦੇਖੇ ਉਹ ਉੱਥੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ, ਮੈਨੇ ਰਾਤ ਜਾਣਕਾਰੀ ਲਿੱਤੀ ਹੈ ਪੂਰੀ, ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆਪਕੇ ਇੱਥੇ ਯਹਾਂ ਪਰ ਕੋਈ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ, ਤਾਂ ਉਹਦੀ ਪੂਰੀ ਜਾਣਕਾਰੀ ਲਿੱਤੀ. ਜਾਣਕਾਰੀ ਵਿੱਚ ਉਹ ਤੱਥ ਸਾਹਮਣੇ ਆਏ ਸੀ, ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ
3: ਭਗਵੰਤ ਮਾਨ ਦੀ ਭਾਵੇਂ ਹੁਣ ਵੀਡੀਓ ਆਈ ਹੈ ਉਹਦੇ ਨਾਲ ਮਾਹੌਲ ਬਹੁਤ ਗਰਮ ਹੋ ਗਿਆ ਅਤੇ ਅਸਲੀਅਤ ਸਾਹਮਣੇ ਆ ਗਈ ਹੈ, ਲੇਕਿਨ ਇਹ ਬੰਦਾ ਪਹਿਲਾਂ ਤੋਂ ਹੀ ਸਿੱਖ ਕੌਮ, ਸਿੱਖ ਧਰਮ, ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਦਾ ਆਦੀ ਹੈ. ਇਹ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੇਜਾਂ 'ਤੇ ਵੀ ਦਾਰੂ ਪੀ ਕੇ ਜਾਣਾ, ਇਸ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ. ਇਸ ਬੰਦੇ ਦਾ ਮੂੰਹ ਕਾਲਾ ਕਰਕੇ ਇਹਨੂੰ ਪੰਜਾਬ ਦੇ ਵਿੱਚ ਸੱਥਾਂ ਦੇ ਵਿੱਚ ਘੁਮਾਉਣਾ ਚਾਹੀਦਾ.
0: Shocking visuals coming in from Mumbai. A 22-year-old man was stabbed to death allegedly by a co-passenger inside a first-class compartment of a Mumbai local train during an argument over whether the doors should be kept open or closed amid rains, as per official confirmation. The attacker has been arrested by the police. Victim Mayank Lohar was fatally assaulted, which also marked the arrival of monsoon in the city, after which these two were travelling in the train between Andheri and Borivali railway station in the western suburbs when this incident happened. The accused, as seen in the video, took out a knife and then stabbed Mayank multiple times, after which he died. And the accused, after being on the run for several hours, was finally arrested. Take a look at what transpired after that.
4: ਕਬੀ ਦਰਵਾਜ਼ੇ ਮੇ ਵੀ ਖੜੇ ਨਹੀਂ ਰਹਿੰਦਾ ਥਾ, ਕਲ ਰੁਪਏ ਕਾ ਗਯਾ ਹੈ, ਅਭੀ ਤਾਂ ਲਗਾਇਆ ਨਹੀਂ.
5: किसी का भाई, किसी का बेटा, आप हर कोई हर इंडियन का भाई, हर इंडियन का बेटा है, कोई हम अलग नहीं है. अगर उसके साथ ऐसा हुआ है विदाउट एनी सिक्योरिटी, वो नहीं बचा, किस वजह से? रेलवे सेफ्टी कहाँ है? अंदर वाली रात के 10:30 बजे की ट्रेन, 10:10 की ट्रेन, वो लोग कहाँ है?
6: के लोग, पब्लिक कहाँ है?
5: इतनी बड़ी चक्कू थी, इतनी बड़ी चक्कू
6: सपोर्ट करनी चाहिए थी ना पब्लिक ने.
7: सरकार से क्या मांग करेंगे?
5: मुझे न्याय चाहिए मेरे भाई.
0: Slipping into a very short break. Don't go anywhere. Keep watching NDTV.
8: Launch control, 0 to 100.
9: This isn't just about cars and bikes. This is about how you move.
10: This car makes no sense, yet it makes every sense.

0: doing injustice to the religious book of Sikh culture. As Gurugram police have exposed a conspiracy to manipulate evidence by fabricating a fake forensic report. According to investigators, the accused allegedly posed as Punjab government officials and attempted to procure a forensic report, supporting a pre-decided conclusion. CCTV footage released by BJP shows this alleged meet where the accused tried to procure the video. Police claim that nearly 10 lakh was allegedly offered to secure a tailored forensic report. Two accused and the complainant came forward. The two accused have been arrested so far, and the development has triggered a fresh political controversy and confrontation between the BJP and the Aam Aadmi Party. Listen in.
1: Punjabiyo, pichle kuch dinan to ek badi ghatiya rajniti de hath kande tahat ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ ਨਾ ਮੇਰਾ ਕੱਦ ਕਾਠ ਮਿਲਦਾ ਹੈ ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਪਰ ਸੰਗਤਾਂ ਨੇ ਉਹ ਵੀਡੀਓ ਦੇਖੀ ਪੂਰੀ ਦੁਨੀਆਂ ਦੇ ਲੋਕਾਂ ਵੱਲੋਂ ਮੈਨੂੰ ਸੈਂਕੜੇ ਫੋਨ ਵੀ ਆਏ ਵੀਡੀਓ ਮੈਸੇਜ ਵੀ ਆਏ ਕਿ ਜੀ ਸਾਨੂੰ ਤਾਂ ਜਮ੍ਹਾਂ ਸ਼ਰਿਆਂ ਪਤਾ ਲੱਗ ਰਿਹਾ ਕਿ ਵੀਡੀਓ ਨਕਲੀ ਹੈ ਉਸ ਤੋਂ ਬਾਅਦ ਅਸੀਂ ਨੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ ਹੁਣ ਉਹ ਫੋਰੈਂਸਿਕ ਲੈਬ ਦੇ ਜਿੰਨੇ ਵੀ ਮਾਲਕ ਨੇ ਉਹਨਾਂ 'ਤੇ ਬੀਜੇਪੀ ਨੇ ਹਮਲਾ ਕਰਤਾ ਕਿਉਂਕਿ ਅਕਾਲੀ ਬੀਜੇਪੀ ਕਾਂਗਰਸੀ ਤਿੰਨੇ ਇਕੱਠੇ ਹੋ ਗਏ ਪੰਜਾਬ 'ਚ ਕਹਿੰਦੇ ਯਾਰ ਹੁਣ ਇੱਦਾਂ ਕਰਦੇ ਹਾਂ ਇਹ ਵੀਡੀਓ ਵਾਲਾ ਮਾਮਲਾ ਤਾਂ ਆਪਾਂ ਨੂੰ ਉਲਟਾ ਪੈਂਦਾ ਜਾਂਦਾ ਇਹ ਤਾਂ ਆਪਾਂ ਹੀ ਨਕਲੀ ਵੀਡੀਓ ਜਾਰੀ ਕਰ ਬੈਠੇ ਲੋਕ ਤਾਂ ਆਪਾਂ ਨੂੰ ਲਾਂਭੇ ਦੇਣ ਲੱਗ ਗਏ
2: ਨਹੀਂ ਦੇਖੇ ਉਹ ਉੱਥੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਮੈਨੇ ਰਾਤ ਜਾਣਕਾਰੀ ਲਿੱਤੀ ਹੈ ਪੂਰੀ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆਪਕੇ ਇੱਥੇ ਯਹਾਂ ਪਰ ਕੋਈ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ ਤਾਂ ਉਹਦੀ ਪੂਰੀ ਜਾਣਕਾਰੀ ਲਿੱਤੀ ਜਾਣਕਾਰੀ ਵਿੱਚ ਤੱਥ ਸਾਹਮਣੇ ਆਏ ਸੀ ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ
3: ਭਗਵੰਤ ਮਾਨ ਦੀ ਭਾਵੇਂ ਹੁਣ ਵੀਡੀਓ ਆਈ ਹੈ ਉਹਦੇ ਨਾਲ ਮਾਹੌਲ ਬਹੁਤ ਗਰਮ ਹੋ ਗਿਆ ਅਤੇ ਅਸਲੀਅਤ ਸਾਹਮਣੇ ਆ ਗਈ ਹੈ ਲੇਕਿਨ ਇਹ ਬੰਦਾ ਪਹਿਲਾਂ ਤੋਂ ਹੀ ਸਿੱਖ ਕੌਮ ਸਿੱਖ ਧਰਮ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਦਾ ਆਦੀ ਹੈ ਇਹ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੇਜਾਂ 'ਤੇ ਵੀ ਦਾਰੂ ਪੀ ਕੇ ਜਾਣਾ ਇਸ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਬੰਦੇ ਦਾ ਮੂੰਹ ਕਾਲਾ ਕਰਕੇ ਇਹਨੂੰ ਪੰਜਾਬ ਦੇ ਵਿੱਚ ਸੱਥਾਂ ਦੇ ਵਿੱਚ ਘੁਮਾਉਣਾ ਚਾਹੀਦਾ
0: Shocking visuals coming in from Mumbai. A 22-year-old man was stabbed to death allegedly by a co-passenger inside a first-class compartment of a Mumbai local train during an argument over whether the doors should be kept open or closed amid rains as per official confirmation. The attacker has been arrested by the police. Victim Mayank Lohar was fatally assaulted, which also marked the arrival of monsoon in the city, after which these two were travelling in the train between Andheri and Borivali railway station in the western suburbs. When this incident happened, the accused, as seen in the video, took out a knife and then stabbed Mayank multiple times, after which he died. And the accused, after being on the run for several hours, was finally arrested. Take a look at what transpired after that.